ਜਾਮਰਾ ਵੀ ਗੱਲ ਵੀ ਜਾਮਰਾ ਵੀ ਜੈਸੀ ਸ਼ਿਆਲ ਕੋ ਬਾਰਾ ਦੇ ਮਿਨ ਸਾਮਰਾ ਲੇਕਿਨ ਮੈਂ ਹੀ ਸੀ ਮਜ਼ਾ